ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤੋ ਤੋਂ ਸਾਰੇ ਇਸ ਕਾਰਜਕ੍ਰਮ ਸੁਣਨ ਦੇ ਮਾਟੀ ਦੀ ਮਹਿਕ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੋਂ ਸਾਰੇ ਇਹ ਬਣੀ ਰਿਹਾ ਕਨਿਸ਼ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੁੰਜ ਆਪਣੇ ਬੰਦੀ।

0: ਮੌਨ ਦਾ ਤੇ ਵਹੀ ਗਿਆ ਵਾ
1: ਜੀ। ਹੁਣ ਤਾਂ ਮੌਸਮ ਸਾਫ ਹੈ ਨਾ ਜੀ?
0: ਹਾਂਜੀ ਹਾਂਜੀ
1: ਜੀ। ਤਾਂ ਪਾਣੀ ਹੋਈ ਆ ਤੋਂ ਹੁੰਦੀ ਸਾਈਡ ਕੀ ਲਗਾਈ ਬੈਠੇ ਹੋ? ਔਰ
0: ਲਗਾਈ ਬੈਠੇ ਨਾ
1: ਜੀ, ਲਗਭਗ ਲਗਾਈ ਬੈਠੇ ਹੋ ਨਾ ਜੀ?
0: ਹਾਂਜੀ ਹਾਂਜੀ ਲਗਾਈ ਬੈਠੇ
1: ਜੀ। ਜੀ ਤਾਂ ਪਿੰਕੀ ਜੀ, ਆਸ ਤੋਹਾ ਕੁੰਦਿਆ ਗੀਤ ਸੁਣਨਾ ਪਸੰਦ ਕਰਕੇ
0: ਅੱਜ ਸੁਣਨੀ ਮਾਤਾ ਦਾ ਭਜਨ ਸੁਣਨੋ
1: ਜੀ। ਮਾਤਾ ਦਾ ਭਜਨ ਕੁੰਦਿਆ ਜੀ
0: ਫੁੱਲਾਂ ਦੀ ਕਿਆਰੀਆਂ ਚ ਰਹਿੰਦੀ ਮੇਰੀ ਮਾਂ
1: ਜੀ। ਫੁੱਲਾਂ ਦੀਆਂ ਕਿਆਰੀਆਂ ਚ ਰਹਿੰਦੀ ਮੇਰੀ ਮਾਂ
0: ਹਾਂਜੀ ਹਾਂਜੀ
1: ਜੀ। ਜ਼ਰੂਰ ਇਹ ਭਜਨ ਤੁਹਾਂ ਤੱਕ ਪਹੁੰਚਾਉਂਦੇ ਹਾਂ ਜੀ। ਜੁੜਨੇ ਵਾਸਤੇ ਬੜਾ ਬੜਾ ਧੰਨਵਾਦ ਜੀ ਤੁਹਾਂ ਦਾ ਜੀ। ਤਾਂ ਸ਼ਰੋਤਾ ਤੁਹਾਂ ਸਾਰੇ ਇਸ ਵਕਤ ਕਾਰਿਕ੍ਰਮ ਸੁਣਾ ਦੇਣਾ ਆਪਣੀ ਰੇਡੀਓ ਦੋ ਸ਼ਸ਼ੀ ਕਰਨੇ। ਤੁਹਾਂ ਸਾਰੇ ਵੀ ਇਸ ਕਾਰਿਕ੍ਰਮ ਦੇ ਸਫ਼ਰ ਚਾਹ ਕਰਨੇ ਜੁੜ ਸਕਦੇ ਕਨੇ ਆਹ ਕਰਨੇ ਗੱਲਬਾਤ ਜਿਹੜੇ ਸੇ ਜ਼ਰੂਰ ਕਰੀ ਸਕਦੇ। ਗੱਲਬਾਤ ਕਰਨ ਵਾਸਤੇ ਜਿਹੜਾ ਉਹਨਾਂ ਦਾ ਨੰਬਰ ਹੈ ਸੈ ਨੋਟ ਕਰੀ ਲਿਆ ਪਹਿਲਾਂ ਤੁਹਾਂ ਸਾਰੇ, ਨੰਬਰ ਹੈ 7018117091। ਇਸ ਨੰਬਰ ਪਰ ਤੁਹਾਂ ਕਾਲ ਕਰਾਂ ਜਾਂ ਟੈਕਸਟ ਮੈਸੇਜ ਕਰਾਂ ਜਾਂ ਵਟਸਐਪ ਮੈਸੇਜ ਕਰਾਂ। ਅਗਲੇ ਜਿਹੜਾ ਸ਼ਰੋਤਾ ਹਨ ਸਭੀ ਆਹ ਕਰਨੇ ਜੁੜ ਚੁੱਕੇ ਹਨ ਕਰ ਦੇਣ ਤਿੰਨਾਂ ਕਰਨੇ ਗੱਲਬਾਤ। ਹੈਲੋ
2: ਨਮਸਕਾਰ ਮਹਾਰਾਜ ਜੀ।
1: ਨਮਸਤੇ ਜੀ, ਸਵਾਗਤ ਹੈ ਜੀ ਤੁਹਾਂ ਦਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ?
2: ਬਿਲਕੁਲ ਉਸ ਮਾਲਕ ਦੀ ਮੌਜ ਹੈ ਮਹਾਰਾਜ
1: ਜੀ। ਤੁਹਾਂ ਆਪਣਾ ਪਿਆਰਾ ਦਿਆ ਨਾਂ ਵੀ ਦੱਸੀ ਦਿਆ ਕਿ ਕੋਹਾ ਜਗ੍ਹਾ ਦੇ ਰਹਿਣ ਵਾਲੇ ਨਾ? ਜ਼ਰੂਰ ਦੱਸੀ ਦਿਆ ਜੀ।
2: ਮੇਰਾ ਨਾਂ ਜੀ ਹਰਦੇਵ ਹੈ
1: ਜੀ।
2: ਕਹਿਣਾ ਡਾਢ ਦਾ ਰਹਿਣ ਵਾਲਾ ਮੈਂ ਵੀ
1: ਡਾਢ
2: ਜੀ ਮਹਾਰਾਜ। ਹਾਂਜੀ, ਮੈਂ ਜੀ ਕੋਈ ਥੋੜ੍ਹੀ ਗੱਲ ਗਲਾਣਾ ਬੋਲਦਾ ਚਾਹੁੰਦਾ
1: ਜੀ। ਜੀ ਜ਼ਰੂਰ ਜੀ।
2: ਕਿ ਅੱਜ ਕੱਲ੍ਹ ਜਿਹੜਾ ਜ਼ਮਾਨਾ ਜਨਾਬ
1: ਜੀ
2: ਹੈ ਤਾਂ ਬਿਲਕੁਲ ਅੱਛਾ, ਜਿਹੜੇ ਬੱਚੇ ਨੇ ਛੋਟੇ ਛੋਟੇ
1: ਜੀ
2: ਅੱਠਾਂ ਦੇ ਲੈ ਕੇ 15 ਸਾਲਾਂ ਦੇ ਕਰੇ
1: ਜੀ,
2: ਇਹ ਜਰਾ ਕੁਛ ਥੋੜ੍ਹੇ ਸ਼ਰਾਰਤੀ ਹੈ ਨਾ ਜੀ।
1: ਜੀ
2: ਸ਼ਰਾਰਤੀ ਇਸ ਵਾਸਤੇ ਨੇ ਜੇ ਗੁੱਸਾ
1: ਜੀ,
2: ਜੇ ਖੇਡਣਾ ਲਾਈਏ ਤਾਂ ਜੱਟ ਪੇ ਚਲੀ ਪਾਉਂਦੇ
1: ਜੀ,
2: ਕਨੇ ਉਹਨਾਂ ਵੀ ਡਰ ਲੱਗਦਾ ਇਹਨਾਂ ਦਾ
1: ਜੀ।
2: ਜੇ ਕੁਛੀ ਚਲੀ ਵੀ ਜਾਣ ਤਾਂ ਸਹਿਜ ਕੋਈ ਦੁਪੱਟਾ ਦੁਪੱਟਾ ਗਲੇ ਚ ਪਾਏ ਆਉਣ, ਕਣ ਖੇਡ ਦਿੱਤੀ ਹੋਣ ਦੁਪੱਟਾ ਫਸੀ ਆਏ ਗਲੇ ਚ ਤਾਂ ਫਿਰ ਕਹੀ ਵੀ ਸਕਦੇ
1: ਜੀ।
2: ਕਹਿੰਦੇ ਇਹਨਾਂ ਬੱਚਿਆਂ ਦੀ ਸੰਭਾਲ ਤਾਂ ਹਜੇ ਕਰਨਾ ਪੈਣੀ ਜੀ।
1: ਜੀ ਜੀ ਜ਼ਰੂਰ ਜੀ।
2: ਕਹਿੰਦੇ ਇਹਨਾਂ ਇਹਨਾਂ ਉੱਥੇ ਦਾ ਖਿਆਲ ਪੂਰਾ ਰੱਖਣਾ ਚਾਹੀਦਾ ਵੈਸੇ
1: ਜੀ ਜੀ।
2: ਇਹ ਤਾਂ ਵੀ ਸੁਣਾ ਕਰਦੇ ਆਪਣੇ ਆਪਣੇ ਬੱਚਿਆਂ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ
1: ਜੀ। ਬੜੀ ਅੱਛੀ ਗੱਲ ਤੁਸੀਂ ਬੋਲੀ ਕਿ ਬੱਚਿਆਂ ਦਾ ਜਿਹੜਾ ਖਿਆਲ ਹੈ ਸੇ ਪੇਰੈਂਟਸ ਦੀ, ਇਹ ਹੈ ਨਾ ਕਿ ਪੇਰੈਂਟਸ ਕਿਸ ਪ੍ਰਕਾਰ ਆਪਣੇ ਬੱਚਿਆਂ ਦਾ ਖਿਆਲ ਰੱਖਾ ਦੇ ਨਾ ਜੀ।
2: ਹਾਂਜੀ
1: ਜੀ, ਬੱਚੇ ਨਾ ਜਿਹਨਾਂ ਜੋ ਇਤਨੀ ਸਮਝ ਨਹੀਂ ਆਉਂਦੀ ਨਾ ਜੀ, ਛੋਟੇ ਬੱਚਿਆਂ
2: ਨਹੀਂ ਆਉਂਦੀ ਮਹਾਰਾਜ
1: ਜੀ।
2: ਦੁੱਖ ਲੱਗਦਾ ਨੀ ਇਹਦੇ, ਆਪਣੇ ਬੱਚੇ ਦੇਖਣਾ ਚਾਹੀਦੇ, ਜੇ ਅੰਦਰ ਗਿਆ ਤਾਂ ਅੰਦਰ ਦੇਖਾ, ਬਾਹਰ ਗਿਆ ਤਾਂ ਬਾਹਰ ਦੇਖਾ, ਚੋਨੀ ਬੱਚੇ ਦੇਖਣਾ ਚਾਹੀਦਾ
1: ਜੀ ਜੀ।
2: ਲਾਪਰਵਾਹੀ ਨਹੀਂ ਕਰਨਾ ਚਾਹੀਦੀ
1: ਜੀ, ਲਾਪਰਵਾਹੀ ਤਾਂ ਬਿਲਕੁਲ ਨਹੀਂ ਕਰਨਾ ਚਾਹੀਦੀ ਨਾ ਜੀ।
2: ਹਾਂਜੀ ਹਾਂਜੀ,
1: ਕਿਉਂਕਿ ਬੱਚਿਆਂ ਅਗਰ ਪੇਰੈਂਟਸ ਕਈ ਵਾਰ ਹੁੰਦਾ ਨਾ ਕਿ ਆਪਣੇ ਕੰਮ 'ਚ ਬਿਜ਼ੀ ਹਨ ਤਾਂ ਸੈ ਆਪਣੇ ਬੱਚੇ ਭਾਵੇਂ ਧਿਆਨ ਨਹੀਂ ਦਿੰਦੇ ਜਾਂ ਕੰਮ 'ਚ ਇਤਨਾ ਬਿਜ਼ੀ ਹੋ ਜਾਂਦੇ ਕਿ ਆਪਣੇ ਬੱਚਿਆਂ 'ਚੋਂ ਦਿਖਣਾ ਵੀ ਕਈ ਵਾਰ ਭੁੱਲ ਜਾਂਦੇ। ਚਲੋ ਪੇਰੈਂਟਸ ਆਪਣੇ ਬੱਚਿਆਂ ਵਾਸਤੇ ਹਮੇਸ਼ਾ ਅੱਛਾ ਸੋਚਦੇ ਨੇ, ਅੱਛੀ ਪਰਵਰਿਸ਼ ਕਰਦੇ ਨੇ, ਪਰ ਕਈ ਵਾਰ ਜਿਹੜੇ ਸੈ ਥੋੜ੍ਹੀ ਦੇਰ ਆਹਨ ਦੀ ਅਣਦੇਖਾ ਅਣਦੇਖੀ ਜਿਹੜੇ ਸੈ ਹੋ ਜਾਂਦੀ, ਕਹਿੰਦਾ ਕੁੱਥੀ ਨਾ ਕੁੱਥੀ ਇਹ ਜਿਹੜਾ ਹਾਸੇ ਨਾ ਸੇ ਹੋ ਜਾਂਦੇ ਨਾ ਜੀ।
2: ਹੋ ਜਾਂਦੇ ਹਾਂਜੀ
1: ਜੀ। ਤਾਂ ਤੁਸੀਂ ਬੜੀ ਅੱਛੀ ਗੱਲ ਬੋਲੀ, ਕਹਿੰਦੇ ਜਿਤਨੇ ਵੀ ਸ਼ਰੋਤਾ ਸੁਣਾ ਦਿਉਣੇ ਨੇ, ਜਿਤਨੇ ਵੀ ਸੁਣਾ ਦਿਉਂਗੇ ਸੇ ਜ਼ਰੂਰ ਇਸ ਗੱਲ ਪਰ ਗੌਰ ਜਿਹੜੇ ਸੇ ਕਰਾ ਦਿਉਣੇ ਨਾ ਜੀ।
2: ਜੀ ਮਹਾਰਾਜ
1: ਜੀ, ਕਿਉਂਕਿ ਛੋਟੀ ਛੋਟੀ ਗੱਲਾਂ ਅਗਰ ਆਹਾਂ ਬੋਲਣੇ ਵਾਸਤੇ ਤਾਂ ਇਹ ਛੋਟੀਆਂ ਦੀਆਂ ਗੱਲਾਂ ਨੇ, ਪਰ ਨੁਕਸਾਨ ਆਹ ਜੋ ਬੜਾ ਦੇਖ ਰਹੀ ਜਾਂਦੀਆਂ ਨਾ ਜੀ।
2: ਹਾਂਜੀ ਹਾਂਜੀ,
1: ਕਹਿੰਦੇ ਉਸ ਮਾਂ ਪਰ ਕਿਆ ਬੀਤੀ ਹੋਣੀ ਸੈ ਸਿਰਫ ਮਾਂ ਹੀ ਜਾਣੀ ਸਕਦੀ ਨਾ ਜੀ।
2: ਹਾਂਜੀ ਹਾਂਜੀ,
1: क्योंकि बच्चा जलू होंदा इस दुनिया ता बड़ियां सारियां खुशियां लेकर ही होंदा है ना जी।
2: होंदा हां जी,
1: क्योंकि बच्चे दी जलू हां आवाज सुनदे ना ता हां आवाज सुनी करी खुश हो जांदे ना जी।
2: हां हां खुश हो जांदे मेरे हाल बच्चा बड़े प्यारे ने बोला दा
1: जी। कने जेड़ा नी भी होगा खुश सभी खुश हो जांदा क्योंकि तिसदी आवाज ही इतनी मिठी होंदी। कने जेड़ा अगर गुस्से ने गल करा दा है या गुस्से ने हमेशा रहंदा है पर है बच्चा फिर भी अपनी प्यारी दी आवाज कने अपनी प्यारी दी स्माइल कने कुथी ना कुथी उस गुस्से जो भी चेंज करिंदा है ना
2: खुश करिंदा ही
1: जी जी। क्योंकि बच्चे च मतलब ऐसी मोह माया है कि अगर कोई गुस्सा भी करना चाहेगा तभी यहाँ जो प्यार ही होना तो इस पर ना जी।
2: हाँ जी हाँ जी
1: जी जी। ता बच्चों का जेड़ा ध्यान है से ज्यादा रखने की जरूरत है ना जी।
2: हाँ जी महाराज
1: जी। कन वैसे भी हुण बरसात का मौसम चलिया है तो बरसात के मौसम ता और भी ज्यादा ध्यान रखने की जरूरत है ना जी।
2: हाँ जी
1: जी। क्योंकि अहां हर चीज का ध्यान रखते न ताई अहां अपनी जिंदगी जो सफल बनाई पाते ना जी।
2: जी महाराज
1: जी। ता आज तो हाँ कुंदिया गीत सुनना पसंद कर कीजी
2: जनाब। मैं गीत समझे चाहे भजन समझ लिया डुगी डुगियां नदियां पराना पिया बेड़ा कोई नहीं पकड़ी मेरी बाह सतगुरा पकड़ी मेरी बाह
1: जी। जरूर ये प्यारा दिया भजन तो हाँ तक पहुँचा दे जी। जुड़ने अच्छा। वास्ते बड़ा बड़ा धन्यवाद जी तो हाँ दा।
2: धन्यवाद महाराज जी
1: जी। 92.2 मेगाहर्ट्ज़ पर ये है तुहां सारियां दा अपना रेडियो गुंजन धर्मशाला। तशुतों इसी गूंज कन्ने अहां कार्यक्रम दे सफर जो अग्गे बढ़ांदे न कन्ने तुहां सारियां जो ही लेकर चलदे न अगली फरमाइश दी ओर। सुनदे नि सब प्यारी दी फरमाइशा जो तुहां सारी भी इंजॉय करा।